0: ਮਾਹੌਲ ਬਣਾ ਦੇ
1: ਬ੍ਰੌਟ ਟੂ ਯੂ ਬਾਈ ਲਾਈਫਸਟਾਈਲ ਫਰਨੀਚਰ ਮਨੁਕੋ ਮਾਊਂਟ ਵੈਲਿੰਗਟਨ ਐਂਡ ਵੈਸਟਗੇਟ ਅਪ ਟੂ 60% ਆਫ ਔਨ ਨਾਓ
2: यात्रीगण कृपया ध्यान दें या ना दें, हमारी गाड़ी तो इसी प्लेटफॉर्म पे आएगी।